0: ਸਨੀ ਦੇ
1: ਇਟ ਇਜ਼ ਅ ਸਨੀ ਡੇ
0: ਉਹ ਸਨੀ ਸ਼ੇਰ ਦੇ ਯਾਰ
1: ਯਾਰ ਸੋਰੀ
0: ਔਰ ਫਿਰ ਮਿਲਾਇਆ ਤੁਲਸੀ ਨੂੰ
1: ਕਿੱਥੇ ਹੈ ਬਰੋ ਮੇਰੀ ਤੁਲਸੀ ਕੁਮਾਰੀ ਕੋਈ ਅਤਾ ਪਤਾ ਹੈ ਹੀ ਨਹੀਂ ਯਾਰ